ਦੇ ਆ ਅੰਤ ਉਲੀਅਲ ਗੇ ਇਹ ਆ ਰਿਸਪੈਕਟ ਔਰ ਦੀ ਥੀਮ ਗੇ ਅੱਜ ਦੀ ਤੋ ਇਹ ਅੰਤ ਇਹ ਦੀ ਡਿਟਰਮਿਨ ਦੀ ਸ਼ੀ ਇਹ ਅੱਜ ਦਾ ਚ ਇਹ ਦਾ ਹਾਕੋ ਇਹ ਅੱਜ ਇਹ ਦੀ ਔਰ ਉਲ ਨੀ ਦੀ ਪਬਲਿਕ ਮੈਮੋਰੀਅਲ ਇਹ ਦਾ ਹਤ ਇਹ ਦਾ ਇਹ ਅੱਜ ਹੀ ਨਲਟ ਇਹ ਗੋ ਇਹ ਸੈਲੀਬ੍ਰੇਟ ਔਰ ਨੀ ਦੀ ਕਲਰਕ ਸੀ ਅੱਜ ਚ ਸਿਤ ਇਹ ਅੱਜ ਨਾ ਖਾ ਕੀ ਬਿਲਟੀ ਫਰੈਂਚਾਈਜ਼ ਔਰ ਉਹ ਸ਼ੀ ਇਲਤੋ ਇਹ ਅੱਜ ਦਾ ਬਹੁਤ ਜ਼ਿੰਦਾ ਹਾਕੋ ਇਹ ਦੀ ਕਲਰਕ ਇਹ ਅੱਜ ਇਹ ਖਦਾ ਜੇ ਦਨ ਲਿੰਗੇ ਇਹ ਦਈ ਆਹ ਦੀ ਫਿਨਰਲ ਸਰਵਿਸਿਸ ਗੇ ਇਹ ਆ ਤਾਂ ਨਿਗੋ ਇਹ ਅੱਜ ਇਹ ਚ ਦਹਜ਼ ਆ ਔਰ ਉਹ ਸ਼ੀ ਇਹ ਦੀ ਕਲਰਕ ਇਹ ਆ ਦੀ ਬਤਲਾ ਤਾਂ ਦੀ ਦੀ ਕੰਟਰੈਕ ਦੀ ਬਿਚ ਇਹ ਅੱਜ ਦਾ ਲਿਲ ਗੇ ਬਿਲ ਦੀ ਗ੍ਰਿਜ਼ਲੀ ਇਹ ਬਖਾ ਗੋ ਦੀ ਨਾ ਕਿ ਦੇ ਮਿਲੋ ਆ ਨਾ ਤੀਨ ਸਤਰਾ ਦੋ ਨਾ ਤੀਨ ਚਿਸਤ ਇਹ ਅੱਜ ਵੀ ਖਾ ਕੇ ਸੀਜ਼ਨ ਗੇ ਇਹ ਆ ਅੱਜ ਦਾ ਨਿਗੋ ਇਹ ਆ ਚ ਦਹਜ਼ ਆ ਔਰ ਕਲਰਕ ਗੇ ਸ਼ੀ ਇਹ ਆ The arrest with Ilya, the April, a genata, a be the Arkansas, a ship in Yadi Yego, a Lusco, Ado, a di a be Holongo, a Azri control substance, Ge Ado, a Ajbach, a hot, a Azri, Kyremtum, a Azri, a the herbal supplement, a di promote, Ado Nilge, Aje, a di alternative, a Azri pain. Remedy Auto E R D Celine Illegal E B D Tennessee E R G Yadi July Jungle.